打得呀，得得呀，得得呀。ਗੇਂਦ ਗੇਂਦ ਗਿਦੀ ਯਮੁਨਾ ਵਿੱਚ ਨਿੱਤ ਕੀਓ ਤਹਨਾ ਗਨ ਤਈਆ ਗੋਪ ਕੇ ਇੰਦ ਚੜੋ ਬਿਜ ਉਪਰ ਗੋਪ ਕਰਦ ਸਭ ਹਾ ਹਾ ਤਈਆ ਲਾਇ ਉਠਾਇ ਲਿਓ ਗਿਰ ਨਕ ਪਰ ਬੰਤ ਬਜਾਵਤ ਦੇਨ ਚਰਈਆ ਜੱਗੇ ਮੋਹਨ ਮਨ ਮੇ ਭਾਏ ਨਿੱਤ ਕਰਦ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ।